0: ਨੂੰ ਮੰਨਤਾ ਸਭ ਤੋਂ ਵਿਸ਼ੇ ਸੁਖਿਆਜ ਕਰ ਆਪਣਾ ਯੂਨਿਟੀ ਕਾਰਪੇਟ ਕੋ ਬਿਗਤੀ ਦਸੋ ਦੇਸ਼ੀ ਕੋ ਸੁਣ ਦੋ ਸਾਥ ਯੂਨਿਟੀ ਕਾਰਪੇਟ ਕੇ ਨਾਲ ਕਾਰਪੇਟ ਕੋ ਪਸਾਰੇ ਯੂਨਿਟੀ ਕੋ ਲੋਗੋ ਹਿੰਨਾ ਨਾ ਵਿਸ਼ੇ ਬਲਾ ਯੂਨਿਟੀ ਕਾਰਪੇਟ ਕਾਰਪੇਟ ਕੋ ਸ਼ਿੰਸਾ
1: लैंगिक परम्परागत भूमिकालाई रूपान्तरण गरौं समानताको जग बसालौं।